0: FM 101 ਨਾਲ ਨਾਲ ਸਾਡੇ ਤੇ ਨਾਲ ਨਾਲ ਤੁਹਾਡੇ ਕਿਉਂ ਜੀ ਕੋਈ ਸ਼ੱਕ ਹੈ ਕਿਆ
1: आपने FM 101 ट्यून किया।
2: I love FM 101।

0: सुनते रहिए FM 101 101 101।
1: We will be back after this short commercial break. Stay with us.
2: खानदान में किसी फर्द की वफात बिलाशुबा एक सानिया है, लेकिन मरहूम का शनाख्ती कार्ड मंसूख कराना बहरहाल जरूरी है ताकि उसके गलत इस्तेमाल की रोकथाम हो और विरासत की तकसीम में कोई परेशानी ना हो। याद रखें, नादरा यूनियन काउंसिल में इंदराज की बुनियाद पर मतवफी का शनाख्ती कार्ड मंसूख करता है और आपको उन तमाम मराहिल की तकमील में हर मुमकिन मावनत फराहम करता है। नादरा ने यूनियन काउंसिल में वफात का इंदराज आसान बनाने के लिए पाकिस्तान भर के अस्पतालों में जदीद तरीन डेथ नोटिफिकेशन टूल्स फराहम कर दिए हैं। अस्पताल में अपने खानदान के किसी फर्द की वफात पर अपना और मतवफी का शनाख्ती कार्ड लेकर अस्पताल में मौजूद रजिस्ट्रेशन काउंटर पर तशरीफ ले जाएं और वफात का इंदराज करने के बाद रसीद हासिल करें। इसके साथ ही आपको दिए गए नंबर पर नादरा की जानिब से SMS रसीद भी मौसूल हो जाएगी। वफात के 30 दिन के अंदर अस्पताल की रसीद के हमरा अपनी यूनियन काउंसिल में तशरीफ लाएं और वफात का इंदराज कराने के बाद डेथ सर्टिफिकेट हासिल करें। इसके बाद नादरा दफ्तर तशरीफ लाएं और मतवफी का शनाख्ती कार्ड मंसूख कराएं। नादरा की पाक ID मोबाइल ऐप के जरिए आप यूनियन काउंसिल से डेथ सर्टिफिकेट और नादरा से बेफॉर्म घर बैठे भी बनवा सकते हैं। नादरा, आपकी शनाख्त, आपकी पहचान।
1: We will be back after this short commercial break. Stay with us.
3: हर्बल एक्सपर्ट प्रोफेसर सुलेमान दे तिब्बी मशवरे।
4: सोनी पेनब्रो, तुहाडी खिदमत विच तुहाडी मेज़बान साइमा हाजिर है ते सलाम अर्ज करती है। सोनी पेनब्रो ते मेरे बुजुर्गो, याद रखो कि साडा ये प्रोग्राम बहुत ही खास ते जबरदस्त प्रोग्राम है, क्योंकि इस प्रोग्राम विच तुसी सुनदे हो
3: प्रोफेसर
4: सुलेमान दे तिब्बी मशवरे। ते पेनब्रो, तुसी ये भी जानदे होवोगे कि प्रोफेसर सुलेमान कोई आम
3: तबीब
4: नहीं, बल्कि ए ओ
3: तबीब
4: जिन्हां ने विगड़ियां हुई बीमारियां का कामयाब इलाज लभ्या है, जिदी वजह नाल सुलेमान साहब नू गोल्ड मैडल भी मिले है। भैन भ्राओ, शुगर, ब्लड प्रेशर, जोड़ां दा दर्द, पट्ठियां दा खिचाओ, असाबी कमजोरी, हैपेटाइटिस ते जिगर मेदे दीआं बीमारियां दा मुकम्मल इलाज
3: प्रोफेसर
4: सुलेमान होरां दा बहुत वड्डा कारनामा है। इस लई दूजे मुल्कां दे मरीज भी सुलेमान साहब तों इलाज करवा रहे ने। सोहणी भैन भ्राओ, जे तुसी भी अल्लाह ना करे किसी बीमारी विच फसे हुए होवो ते प्रोफेसर सुलेमान साहब नू आप मिलो, जिदे लई तुहानू जरूरत होवेगी
3: प्रोफेसर
4: सुलेमान साहब दे एड्रेस दी। ते जनाब, तुसी नोट फरमाओ साडा पता ते फोन नंबर।
3: सुलेमान दवाखाना रजिस्टर्ड, पुल फ्लाईओवर बिल मुकाबिल मीनारे पाकिस्तान, मेन रावी रोड, लाहौर। फोन नंबर 042-377-27160, यानी 042-377-27160। मोबाइल नंबर है 03-400-414-2608, यानी 03-400-2608। ते साडा ईमेल एड्रेस है suleiman.dawakhana@gmail.com।
4: जी भैन भ्राओ, पता तुसी नोट फरमा लिया है। ते जनाब, हुण असी तुहाडी मुलाकात कराने हैं मुल्क दे मशहूर तबीब ते यूनानी मेडिकल कॉलेज दे साबिक वाइस प्रिंसिपल जनाब प्रोफेसर सुलेमान साहब नाल। सुलेमान साहब जी, जी आया नू तुहाडी खिदमत विच बहुत सारे सलाम, बहुत सारियां दुआवां ते बहुत सारे नेक जज्बात पेश करने हैं जिहड़े साडे भैन भरावां ने तुहाडे लई लिखे ने।
5: सहमा जी, बहुत बहुत शुक्रिया, जिस खलूस नाल इन्होंने मैनूं सलाम ते दुआवां दित्तियां ने, यकीन करो सहमा जी, मेरा दिल खुश हो गया।
4: जरूर होना चाहिए।
5: मैं भी अपने बुजुर्गों, भैणां, भरावां ते तियां दी खिदमत विच इस दुआ दे नाल सलाम अर्ज करना वा कि सोहना रब हर बीमार नूं सेहत देवे ते जिहड़े सेहतमंद ने सोहना रब उहनां नूं बीमारियों तों हमेशा दूर रखे।
4: आमीन, आमीन। सुलेमान साहब, साडे भैण भरावां नूं बड़ा चाह हुंदा है कि तुसीं उहनां दी हर ईमेल दा जवाब दिओ, पर की करिए कि प्रोग्राम दा वेला ही घट है
3: ਈਮੇਲਸ ਤੇ SMS
4: ਹਮੇਸ਼ਾ ਹੀ ਵੱਧ ਜਾਂਦੀਆਂ ਨੇ। ਸੁਲੇਮਾਨ ਸਾਹਿਬ, ਜੇ ਇਜਾਜ਼ਤ ਹੋਵੇ ਤੇ ਭੈਣ ਭਰਾਵਾਂ ਦੀਆਂ
3: ਈਮੇਲਸ
5: ਖੋਲੀ। ਇਜਾਜ਼ਤ ਤੇ ਇਜਾਜ਼ਤ ਕੋਈ ਅਦਾਲਤ ਤੇ ਨਹੀਂ ਚੋ ਇਜਾਜ਼ਤ ਲੈਣੀ ਹੈ, ਤੁਸੀਂ ਬਿਸਮਿਲ੍ਲਾ ਕਰੋ।
4: ਸੁਲੇਮਾਨ ਸਾਹਿਬ, ਇਹ ਦੱਸੋ ਕਿ ਬਲੱਡ ਪ੍ਰੈਸ਼ਰ ਦੀ ਬਿਮਾਰੀ ਨਾਲ ਅਸਾਬੀ ਕਮਜ਼ੋਰੀ ਵੀ ਹੋ ਜਾਂਦੀ ਹੈ
5: ਜੀ?
4: ਸੁਲੇਮਾਨ ਸਾਹਿਬ, ਅਸੀਂ ਤੇ ਇਹੀਓ ਸੁਣਿਆ ਹੈ ਕਿ ਬਲੱਡ ਪ੍ਰੈਸ਼ਰ ਦੇ ਸਬਬ ਫਾਲਜ, ਗੁਰਦਿਆਂ ਦੀ ਖਰਾਬੀ ਤੇ ਦਿਲ ਦੀਆਂ ਬਿਮਾਰੀਆਂ ਹੁੰਦੀਆਂ ਨੇ, ਇਹ ਅਸਾਬੀ ਕਮਜ਼ੋਰੀ ਕਿਉਂ ਹੁੰਦੀ ਹੈ?
5: ਸਹਿਮਾ ਜੀ, ਤੁਹਾਡੀ ਇਹ ਗੱਲ ਠੀਕ ਹੈ ਕਿ ਬਲੱਡ ਪ੍ਰੈਸ਼ਰ ਨਾਲ ਫਾਲਜ ਵਗੈਰਾ ਹੋ ਸਕਦਾ ਹੈ, ਪਰ ਅਸਾਬੀ ਕਮਜ਼ੋਰੀ ਵੀ ਹੋ ਜਾਂਦੀ ਹੈ।
4: ਅੱਛਾ
5: ਸਹਿਮਾ ਜੀ, ਇਹ ਅਸਾਬੀ ਕਮਜ਼ੋਰੀ ਬਲੱਡ ਪ੍ਰੈਸ਼ਰ ਦੇ ਸਬਬ ਨਹੀਂ ਹੁੰਦੀ, ਬਲਕਿ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਵਾਲੀਆਂ ਦਵਾਈਆਂ ਅਸਾਬੀ ਕਮਜ਼ੋਰੀ ਨੂੰ ਪੈਦਾ ਕਰਦੀਆਂ ਨੇ।
4: ਅੱਛਾ, ਅਸਲ ਗੱਲ ਇਹ ਵੇ। ਸੁਲੇਮਾਨ ਸਾਹਿਬ, ਇਹਦਾ ਕੋਈ ਹੱਲ ਵੀ ਹੋਵੇਗਾ
5: ਜੀ?
4: ਮੇਰਾ ਮਤਲਬ ਹੈ, ਜਿਹੜੇ ਭਰਾ ਬਲੱਡ ਪ੍ਰੈਸ਼ਰ ਦੇ ਨਾਲ ਨਾਲ ਅਸਾਬੀ ਕਮਜ਼ੋਰੀ ਵਿੱਚ ਫਸੇ ਹੋਏ ਨੇ, ਉਹਨਾਂ ਦੀ ਕਮਜ਼ੋਰੀ ਕਿੰਜ ਦੂਰ ਹੋਵੇਗੀ? ਸੁਲੇਮਾਨ ਸਾਹਿਬ, ਇਹ ਗੱਲ ਸਾਡੇ ਇੱਕ ਭਰਾ ਮੁਨੀਰ ਚੀਮਾ ਨੂੰ ਪੁੱਛੀ ਹੈ।
5: ਮੇਰੇ ਭਾਈ, ਤੁਸੀਂ ਮੇਰੀ ਗੱਲ ਜ਼ਰੂਰ ਸੁਣੀ ਹੋਵੇਗੀ ਜਿਹੜੀ ਮੈਂ ਹੁਣੇ ਸਹਿਮਾ ਹੋਰਾਂ ਨਾਲ ਕੀਤੀ ਹੈ ਕਿ ਬਲੱਡ ਪ੍ਰੈਸ਼ਰ ਦੀਆਂ ਦਵਾਈਆਂ ਨਾਲ ਕਮਜ਼ੋਰੀ ਹੋ ਸਕਦੀ ਹੈ, ਪਰ ਬਲੱਡ ਪ੍ਰੈਸ਼ਰ ਕਾਬੂ ਰੱਖਣਾ ਵੀ ਤਾਂ ਜ਼ਰੂਰੀ ਹੈ।
4: ਬਿਲਕੁਲ,
5: ਇਸ ਲਈ ਉਹ ਦਵਾਈ ਤਾਂ ਖਾਣੀ ਪਵੇਗੀ, ਬਾਕੀ ਰਹਿ ਗਈ ਕਮਜ਼ੋਰੀ ਤੇ ਇਹ ਕੋਈ ਫਿਕਰ ਵਾਲੀ ਗੱਲ ਨਹੀਂ, ਕਿਉਂਕਿ ਸੋਹਣੇ ਰੱਬ ਨੇ ਸਾਨੂੰ ਇਹੋ ਜਿਹੀਆਂ ਜੜੀ ਬੂਟੀਆਂ ਦਿੱਤੀਆਂ ਨੇ ਜਿਹਦੇ ਨਾਲ ਸ਼ੂਗਰ ਤੇ ਬਲੱਡ ਪ੍ਰੈਸ਼ਰ ਦੇ ਸਬਬ ਜਿਹੜੀ ਕਮਜ਼ੋਰੀ ਹੁੰਦੀ ਹੈ ਉਹਨੂੰ ਦੂਰ ਕੀਤਾ ਜਾ ਸਕਦਾ ਹੈ। ਮੇਰੇ ਭਾਈ, ਤੁਸੀਂ ਦਿਲ ਛੋਟਾ ਨਾ ਕਰੋ ਤੇ ਕਿਸੇ ਦਿਨ ਮੇਰੇ ਕੋਲ ਦਵਾਖਾਨੇ ਤੇ ਆਓ, ਮੈਂ ਇਸ ਕਮਜ਼ੋਰੀ ਦਾ ਪੂਰਾ ਇਲਾਜ ਤੁਹਾਨੂੰ ਦੱਸਾਂਗਾ ਤੇ ਸੋਹਣੇ ਰੱਬ ਦੀ ਮਿਹਰਬਾਨੀ ਨਾਲ ਤੁਹਾਡੀ ਅਸਾਬੀ ਕਮਜ਼ੋਰੀ ਦੂਰ ਹੋ ਜਾਵੇਗੀ ਤੇ ਤੁਸੀਂ ਖੁਸ਼ੀ ਵੀ ਮਹਿਸੂਸ ਕਰੋਗੇ।
4: ਜੀ ਮੁਨੀਰ ਭਾਈ, ਹੁਣ ਤੁਸੀਂ ਬਲੱਡ ਪ੍ਰੈਸ਼ਰ ਦੀ ਦਵਾਈ ਖਾਣ ਤੋਂ ਬਾਅਦ ਵੀ ਕਮਜ਼ੋਰੀ ਦਾ ਸ਼ਿਕਾਰ ਨਹੀਂ ਹੋਵੋਗੇ, ਕਿਉਂਕਿ ਪ੍ਰੋਫੈਸਰ ਸੁਲੇਮਾਨ ਹੋਰਾਂ ਕੋਲ ਇਹਦਾ ਪੱਕਾ ਇਲਾਜ ਹੈ। ਇਸ ਲਈ ਤੇ ਸਾਰੇ ਲੋਕੀ ਇਹਨਾਂ ਨੂੰ ਸਿਆਣਾ ਤਬੀਬ ਕਹਿੰਦੇ ਨੇ। ਸੁਲੇਮਾਨ ਸਾਹਿਬ, ਅਗਲੀ ਮੇਲ ਹਾਜ਼ਰ ਹੈ ਜਿਹੜੀ ਰਾਏ ਬਸ਼ੀਰ ਹੋਰਾਂ ਲਿਖੀ ਹੈ।
5: ਜੀ ਜੀ,
4: ਰਾਏ ਸਾਹਿਬ ਫਰਮਾਉਂਦੇ ਨੇ ਕਿ ਮੇਰੀਆਂ ਪਿੰਨੀਆਂ ਪੀੜ ਕਰਦੀਆਂ ਨੇ।
5: ਅੱਛਾ।
4: ਕੰਮ ਕਾਰ ਤੋਂ ਥਕੇੜਾ ਬਹੁਤ ਹੋ ਜਾਂਦਾ ਹੈ, ਭੁੱਖ ਬਹੁਤ ਲੱਗਦੀ ਹੈ, ਪਰ ਜਿਸਮ ਦੀ ਕਮਜ਼ੋਰੀ ਨਹੀਂ ਜਾਂਦੀ। ਮੈਂ ਤਾਕਤ ਦੀ ਦਵਾਈ ਵੀ ਖਾਧੀ ਸੀ ਪਰ ਪਿੰਨੀਆਂ ਦੀ ਪੀੜ ਨਹੀਂ ਗਈ, ਮੈਨੂੰ ਮਸ਼ਵਰਾ ਦਿਓ। ਸੁਲੇਮਾਨ ਸਾਹਿਬ, ਮੈਂ ਕੀ ਕਰਾਂ?
5: ਬਸ਼ੀਰ ਭਾਈ, ਤੁਸੀਂ ਜਿਹੜੀ ਹਕੀਕਤ ਲਿਖੀ ਹੈ ਉਹ ਫਿਕਰ ਵਾਲੀ ਹੈ, ਕਿਉਂਕਿ ਇਹੋ ਜਿਹੀ ਹਾਲਤ ਸ਼ੂਗਰ ਨਾਲ ਹੁੰਦੀ ਹੈ। ਮੇਰੇ ਭਾਈ, ਮੈਂ ਤੁਹਾਨੂੰ ਮਸ਼ਵਰਾ ਦੇਣਾ ਕਿ ਤੁਸੀਂ ਫੌਰੀ ਤੌਰ ਤੇ ਆਪਣੀ ਸ਼ੂਗਰ ਚੈੱਕ ਕਰਵਾਓ ਤੇ ਉਹਦੀ ਰਿਪੋਰਟ ਲੈ ਕੇ ਮੇਰੇ ਕੋਲ ਦਵਾਖਾਨੇ ਤੇ ਆ ਜਾਓ, ਫਿਰ ਹੀ ਮੈਂ ਤੁਹਾਨੂੰ ਕੋਈ ਮਸ਼ਵਰਾ ਦਿਆਂਗਾ ਕਿ ਤੁਹਾਡਾ ਕੀ ਇਲਾਜ ਹੋਣਾ ਚਾਹੀਦਾ ਹੈ। ਵੈਸੇ ਬਸ਼ੀਰ ਭਾਈ, ਰੱਬ ਨਾ ਕਰੇ ਜੇ ਤੁਹਾਨੂੰ ਸ਼ੂਗਰ ਵੀ ਹੋਈ ਤੇ ਘਬਰਾਉਣ ਵਾਲੀ ਕੋਈ ਗੱਲ ਨਹੀਂ, ਕਿਉਂਕਿ ਜੇ ਫੌਰਨ ਹੀ ਇਹਦਾ ਇਲਾਜ ਸ਼ੁਰੂ ਹੋ ਜਾਵੇ ਤੇ ਸ਼ੂਗਰ ਪੂਰੀ ਤਰ੍ਹਾਂ ਠੀਕ ਹੋ ਜਾਂਦੀ ਹੈ, ਰੱਬ ਤੁਹਾਡੇ ਤੇ ਵੀ ਕਰਮ ਕਰੇਗਾ ਤੇ ਤੁਹਾਨੂੰ ਆਰਾਮ ਦੇਵੇਗਾ।
4: ਬਿਲਕੁਲ ਸਹੀ, ਰੱਬ ਚੰਗੀਆਂ ਕਰੇਗਾ। ਸੁਲੇਮਾਨ ਸਾਹਿਬ, ਇਹ ਹੈਪੇਟਾਈਟਿਸ ਦੀ ਬਿਮਾਰੀ ਬਹੁਤ ਹੀ ਵੱਧਦੀ ਜਾ ਰਹੀ ਹੈ
5: ਜੀ,
4: ਤੇ ਇਸ ਬਾਰੇ ਈਮੇਲਸ ਵੀ ਮਿਲੀਆਂ ਨੇ, ਤੁਸੀਂ ਇਹ ਦੱਸੋ ਕਿ ਬਿਮਾਰੀ ਤੋਂ ਬਚਣ ਲਈ ਕੀ ਕਰਨਾ ਚਾਹੀਦਾ?
5: ਸਹਿਮਾ ਜੀ, ਹੈਪੇਟਾਈਟਿਸ ਇਹ ਜਿਹੜੀ ਹੈ ਨਾ, ਬੜੀ ਖਤਰਨਾਕ ਬਿਮਾਰੀ ਹੈ।
4: ਅੱਛਾ ਅੱਛਾ,
5: ਤੇ ਇਹਦੇ ਤੋਂ ਬਚਣ ਲਈ ਸਾਨੂੰ ਸਫਾਈ ਸੁਥਰਾਈ ਦਾ ਖਾਸ ਖਿਆਲ ਰੱਖਣਾ ਚਾਹੀਦਾ ਹੈ।
4: ਸਹੀ,
5: ਮਸਲ ਅਸੀਂ ਨਾਈ ਦੀ ਦੁਕਾਨ ਤੇ ਜਾਂਦੇ ਹਾਂ ਤੇ ਉਹਦੇ ਔਜ਼ਾਰ ਜਿਹੜੇ ਨੇ ਬਿਲਕੁਲ ਸਾਫ਼ ਹੋਣੇ ਚਾਹੀਦੇ ਨੇ, ਦੰਦਾਂ ਦੇ ਡਾਕਟਰ ਕੋਲ ਜਾਂਦੇ ਤੇ ਉਹਦੇ ਔਜ਼ਾਰ ਵੀ ਬਿਲਕੁਲ ਸਾਫ਼ ਤੇ ਸੁਥਰਾਈ ਯਾਨੀ ਕਿ ਉੱਥੇ ਹੋਣੀ ਚਾਹੀਦੀ ਹੈ।
4: ਬਿਲਕੁਲ ਸਹੀ।
5: ਔਰ ਦੂਸਰੀ ਗੱਲ ਹੈ ਕਿ ਅਗਰ ਕਿਸੇ ਮਰੀਜ਼ ਦਾ ਜਾਂ ਕਿਸੇ ਬੰਦੇ ਦਾ ਅਸੀਂ ਖੂਨ ਲੈਂਦੇ ਹਾਂ ਤੇ ਉਹ ਦੇਖਣਾ ਚਾਹੀਦਾ ਕਿ ਕਿਸੇ ਇਹ ਮਰੀਜ਼ ਹੈਪੇਟਾਈਟਿਸ ਦਾ ਮਰੀਜ਼ ਤਾਂ ਨਹੀਂ। ਇਸ ਤੋਂ ਇਲਾਵਾ ਤੁਸੀਂ ਰੋਹ ਵਾਲੀਆਂ ਦੁਕਾਨਾਂ ਦੇਖਦੇ ਹੋ, ਵੇਲਣਾ ਜਿਹੜਾ ਹੁੰਦਾ ਉਹ ਲੱਗਿਆ ਹੁੰਦਾ ਤੇ ਉੱਥੇ ਜਿਹੜਾ ਨਾ ਇੱਕ ਉਹਨਾਂ ਨੇ ਡੋਰ ਰੱਖਿਆ ਹੁੰਦਾ, ਉਹਦੇ 'ਚ ਪਾਣੀ ਪਾਇਆ ਹੁੰਦਾ ਤੇ ਉਹਦੇ ਤੋਂ ਸਾਰੇ ਜਿਹੜਾ ਨਾ ਧੋ ਧੋ ਕੇ ਯਾਨੀ ਕਿ ਖੰਗਾਲ ਕੇ ਜਿਹੜਾ ਨਾ ਉਹ ਗਲਾਸ ਤੇ ਤੰਦਰੁਸਤ ਆਦਮੀ ਨੂੰ ਵੀ ਪਿਆਈ ਜਾਂਦੇ ਨੇ ਤੇ ਦੂਸਰੇ ਨੇ ਆਦਮੀ ਜਿਹੜਾ ਹੁੰਦਾ ਬਿਮਾਰ ਉਹਨੇ ਵੀ ਪਿਆਈ ਜਾਂਦੇ ਨੇ ਤੇ ਉਹ ਬਿਮਾਰ ਆਦਮੀ ਜਿਹੜਾ ਹੁੰਦਾ ਜਿਹੜਾ ਹੈਪੇਟਾਈਟਿਸ ਹੈ ਇਹ ਇੱਕ ਵਾਇਰਸ ਹੈ, ਇਹ ਇਹਦਾ ਨਾਂ ਜੇ ਹੈਪੇਟੋਟ੍ਰੋਪਿਕ। ਇਹ ਬੜੀ ਆਸਾਨੀ ਨਾਲ ਜਿਹੜਾ ਨਾ ਇਹ ਟ੍ਰਾਂਸਫਰੇਬਲ ਬਿਮਾਰੀ ਹੈ, ਬੜੀ ਆਸਾਨੀ ਨਾਲ ਇੱਕ ਬਿਮਾਰ ਆਦਮੀ ਤੋਂ ਤੰਦਰੁਸਤ ਆਦਮੀ ਨੂੰ ਲੱਗ ਜਾਂਦੀ ਹੈ। ਤੇ ਯਕੀਨ ਕਰੋ, ਮੈਂ ਤਾਂ ਕਹਾਂਗਾ ਕਿ ਉਹ ਵੇਲਣਾ ਨਹੀਂ, ਉਹ ਤੇ ਮਸ਼ੀਨ ਹੈ ਇਹ ਬਿਮਾਰੀ ਦੀ ਜਿਹੜੀ ਇੱਕ ਆਦਮੀ ਤੋਂ ਦੂਸਰੇ ਆਦਮੀ ਨੂੰ ਟ੍ਰਾਂਸਫਰ ਹੁੰਦੀ ਰਹਿੰਦੀ ਹੈ ਤੇ ਇਹ ਬੜਾ ਖਾਸ ਖਿਆਲ ਰੱਖਣਾ ਚਾਹੀਦਾ ਇਹਨਾਂ ਨੂੰ।
4: ਸੁਲੇਮਾਨ ਸਾਹਿਬ, ਤੁਹਾਡੀ ਗੱਲ ਬਿਲਕੁਲ ਠੀਕ ਹੈ, ਪਰ ਮੁਸੀਬਤ ਇਹ ਵੇ ਕਿ ਲੋਕੀ ਇਹਨਾਂ ਗੱਲਾਂ ਦਾ ਖਿਆਲ ਹੀ ਨਹੀਂ ਕਰਦੇ। ਬਹਰਹਾਲ, ਰੱਬ ਸਾਰਿਆਂ ਨੂੰ ਇਸ ਭੈੜੀ ਬਿਮਾਰੀ ਤੋਂ ਬਚਾਏ।
5: ਆਮੀਨ।
4: ਸੋਹਣੇ ਭੈਣ ਭਰਾਓ, ਸਾਡੇ ਮੁਲਕ ਦੇ ਮਸ਼ਹੂਰ ਤਬੀਬ ਸੁਲੇਮਾਨ ਸਾਹਿਬ ਤੁਹਾਨੂੰ ਸਿਹਤ ਤੇ ਤੰਦਰੁਸਤੀ ਬਾਰੇ ਸੋਹਣੀਆਂ ਸੋਹਣੀਆਂ ਗੱਲਾਂ ਦੱਸ ਰਹੇ ਨੇ। ਤੁਹਾਡੀ ਬਾਕੀ
3: ਈਮੇਲਸ ਤੇ SMS
4: ਕੁਝ ਦੇਰ ਬਾਅਦ ਪੜਾਂਗੀ, ਪਹਿਲੇ ਤੁਸੀਂ ਨੋਟ ਫਰਮਾਓ ਸਾਡਾ ਪਤਾ ਤੇ ਫੋਨ ਨੰਬਰਸ ਤਾਂ ਕਿ ਤੁਸੀਂ ਪ੍ਰੋਫੈਸਰ ਸੁਲੇਮਾਨ ਸਾਹਿਬ ਨਾਲ ਆਪ ਵੀ ਮੁਲਾਕਾਤ ਕਰ ਸਕੋ ਤੇ ਇਲਾਜ ਬਾਰੇ ਮਸ਼ਵਰਾ ਵੀ ਕਰ ਸਕੋ ਤੇ ਲਾਹ ਲਿਖੋ।
3: ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਿਲ ਮਿਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 04237727160 ਯਾਨੀ 04237727160। ਮੋਬਾਈਲ ਨੰਬਰ ਹੈ 03004142608 ਯਾਨੀ सिफर तीन सिफर सिफर चार एक चार दो छे सिफर अठ ते साडा ईमेल एड्रेस है suleiman.dawakhana@gmail.com
4: जी सोने भैन भराओ हुण तुहानू परेशान होने की कोई लोड़ नहीं क्योंकि तुहाडे कोल आ गया है इहो जिहे तबीब दा पता जिहड़ा हिकमत दा माहिर ते कामयाब इलाज लई बहुत ही मशहूर है यानी प्रोफेसर सुलेमान सुलेमान साहब अगली ईमेल साडे एक भरा तैमूर होरां दी है
5: जी जी
3: सुलेमान साहब ईमेल
4: विच एक रिपोर्ट भी है जेड़ी तुसी वेख चुके हो
5: हां हां मैं देखी है
4: सुलेमान जी ये भाई बहुत दुखी ने
3: ईमेल विच उन्होंने लिखा कि मैं ICSIV करवाया ते बहुत पैसे खर्च किए ने
5: अच्छा
4: पर इन्हां नाल मैनूं कोई आराम ही नहीं आया
5: अच्छा
3: सुलेमान साहब
4: इन्हां नूं कोई मशवरा दिओ कि की करन
5: तैमूर साहब मेरे सोहणे रब दी मेहरबानी नाल साडे कोल इहदा बड़ा पक्का ते 100% इंशाल्लाह कामयाब इलाज मौजूद है ਅਤੇ ਅੱਲਾਹ ਦੀ ਖਾਸ ਕਰਮ ਆਦੀ ਹੈ ਕਿ ਸਾਡੇ ਇਲਾਜ ਨਾਲ ਹੁਣ ਤੀਕਰ ਬਹੁਤ ਸਾਰੇ ਮਰੀਜ਼ਾਂ ਨੂੰ ਆਰਾਮ ਆ ਚੁੱਕਿਆ ਹੈ ਅਤੇ ਮੇਰੇ ਭਾਈ ਤੁਸੀਂ ਲਿਖਿਆ ਕਿ ਤੁਸੀਂ ICSI ਕਰਵਾਈ ਹੈ ਇਹ ਇੱਕ ਜਿਹੜਾ ਨਾ ਗੈਰ ਫਿਤਰੀ ਤਰੀਕਾ ਹੈ ਜਿਹਦੇ ਉੱਤੇ ਤਕਰੀਬਨ 2-2.5 ਲੱਖ ਰੁਪਇਆ ਖਰਚ ਹੋ ਜਾਂਦਾ ਹੈ ਔਰ ਕਾਮਯਾਬੀ ਦੇ ਜਿਹੜੇ ਚਾਂਸਿਸ ਨੇ ਨਾ ਉਹ ਵੀ ਤਕਰੀਬਨ 25% to 30% ਨੇ ਅਤੇ ਇਸ ਵਾਸਤੇ ਤੁਹਾਨੂੰ ਉਹਨਾਂ ਨਾਲ ਫਰਕ ਨਹੀਂ ਪਿਆ ਲੇਕਿਨ ਇਨਸ਼ਾਲਾ ਸਾਡੇ ਕੋਲ ਐਸੀ ਜਿਹੜੀ ਬੂਟੀਆਂ ਨੇ ਜੇ ਰੱਬ ਨੇ ਚਾਹਿਆ ਤੁਸੀਂ ਇਨਸ਼ਾਲਾ ਔਲਾਦ ਦੀ ਖੁਸ਼ੀ ਜਿਹੜਾ ਨਾ ਜ਼ਰੂਰ ਦੇਖੋਗੇ
4: ਇਨਸ਼ਾਅੱਲਾ ਤਾਲਾ ਤੈਮੂਰ ਸਾਹਿਬ ਸਾਡੀ ਵੀ ਦੁਆ ਹੈ ਕਿ ਰੱਬ ਤੁਹਾਡੀਆਂ ਮੁਰਾਦਾਂ ਨੂੰ ਪੂਰਾ ਕਰੇ ਆਮੀਨ ਸੁਲੇਮਾਨ ਸਾਹਿਬ ਅਗਲੀ
3: ਈਮੇਲ
4: ਪੇਸ਼ ਕਰਨੀ ਆ ਜਿਹੜੀ ਅਬਦੁਲ ਹਮੀਦ ਸਾਹਿਬ ਦੀ ਹੈ ਇਹ ਲਿਖਦੇ ਨੇ ਕਿ ਮੈਂ ਅਤੇ ਮੇਰੀ ਬੀਵੀ ਦੋਵਾਂ ਨੂੰ ਮੈਦੇ ਦੀ ਤਕਲੀਫ ਹੈ ਰੋਟੀ ਹਜ਼ਮ ਨਹੀਂ ਹੁੰਦੀ ਖੱਟੀਆਂ ਡਿਕਾਰਾਂ ਤੇ ਸੀਨੇ ਵਿੱਚ ਸਾੜ ਪੈਂਦਾ ਇੰਜ ਲੱਗਦਾ ਜਿਵੇਂ ਢਿੱਡ ਫੁੱਲ ਗਿਆ ਸੁਲੇਮਾਨ ਸਾਹਿਬ ਕੋਈ ਇਹੋ ਜਿਹੀ ਦਵਾਈ ਦੱਸੋ ਕਿ ਮੈਦਾ ਬਿਲਕੁਲ ਠੀਕ ਹੋ ਜਾਵੇ ਬੜੀ ਮਿਹਰਬਾਨੀ ਹੋਵੇਗੀ ਸੁਲੇਮਾਨ ਸਾਹਿਬ ਮੈਦੇ ਦੀ ਬਿਮਾਰੀ ਵੀ ਬੜੀ ਭੈੜੀ ਹੁੰਦੀ
5: ਕਿਉਂ
4: ਬੰਦੇ ਦਾ ਦਿਲ ਵੀ ਕਰਦਾ ਤੇ ਹੋਵੇ ਨਾ ਕਿਸੇ ਚੰਗੀ ਚੀਜ਼ ਖਾਣ ਨੂੰ ਤੇ ਖਾ ਨਹੀਂ ਸਕਦਾ ਕਿਉਂਕਿ ਕੋਈ ਸ਼ੈ ਪਚਦੀ ਨਹੀਂ
5: ਹਾਂਜੀ ਬਿਲਕੁਲ ਜੀ ਸਹਿਮਾ ਜੀ ਤੁਸੀਂ ਠੀਕ ਆਖਿਆ ਹੈ ਕਿ ਬੰਦਾ ਆਪਣੀ ਪਸੰਦ ਦੀ ਸ਼ੈ ਵੀ ਨਹੀਂ ਖਾ ਸਕਦਾ ਪਰ ਅੱਲਾਹ ਦੀ ਮਿਹਰਬਾਨੀ ਨਾਲ ਮੈਂ ਇਹੋ ਜਿਹੀ ਜ਼ਬਰਦਸਤ ਦਵਾ ਦੇਵਾਂਗਾ ਜਿਹਦੇ ਨਾਲ ਮੈਦਾ ਇਨਸ਼ਾਅੱਲਾ ਬਿਲਕੁਲ ਠੀਕ ਹੋ ਜਾਏਗਾ ਕਹਿੰਦੇ ਨੇ ਜੀ ਮੈਦਾ ਦਰੁਸਤ ਤੇ ਇਨਸਾਨ ਤੰਦਰੁਸਤ
4: ਬਿਲਕੁਲ
5: ਅਤੇ ਇਨਸ਼ਾਅੱਲਾ ਮੈਦੇ ਦੀ ਸਾਡੇ ਕੋਲ ਐਸੀ ਕਾਮਯਾਬ ਮੌਸਰ ਇਲਾਜ ਸਾਡੇ ਕੋਲ ਇਨਸ਼ਾਅੱਲਾ ਮੌਜੂਦ ਹੈ ਜਿਹਦੇ ਨਾਲ ਇਹਨਾਂ ਨੂੰ ਜਿਹੜਾ ਨਾ ਜੋ ਵੀ ਖਾਣਗੇ ਉਹ ਚੀਜ਼ ਇਹਨਾਂ ਨੂੰ ਹਜ਼ਮ ਹੋਵੇਗੀ ਇਹਨਾਂ ਨੂੰ ਭੁੱਖ ਵੀ ਲੱਗੇਗੀ ਇਹਨਾਂ ਦੀ ਖੁਰਾਕ ਜਿਹੜੀ ਹੈ ਨਾ ਉਹ ਪੂਰੀ ਤਰ੍ਹਾਂ ਹਜ਼ਮ ਹੀ ਹੋਵੇਗੀ ਤਾਜ਼ਾ ਖੂਨ ਵੀ ਬਣੇਗਾ ਖੱਟੀਆਂ ਡਕਾਰਾਂ ਜਿਹੜੀਆਂ ਇਹਨਾਂ ਨੂੰ ਆਉਂਦੀਆਂ ਨੇ ਜਾਂ ਸੀਨੇ ਦਾ ਸਾੜ ਪੈਂਦਾ ਜਾਂ ਗੈਸ ਦੀ ਤਕਲੀਫ ਹੈ ਉਹ ਇਨਸ਼ਾਅੱਲਾ ਤਾਲਾ ਬਿਲਕੁਲ ਇਹਨਾਂ ਦੀ ਉਹ ਠੀਕ ਹੋ ਜਾਏਗੀ ਅਤੇ ਮੈਂ ਭਾਈ ਜੀ ਇੱਕ ਮਸ਼ਵਰਾ ਹੋਰ ਸੁਣ ਲਓ ਉਹ ਇਹ ਵੇ ਕਿ ਤੁਸੀਂ ਰੋਟੀ ਖਾਣ ਤੋਂ ਬਾਅਦ ਪੈਦਲ ਜ਼ਰੂਰ ਟੁਰਿਆ ਕਰੋ ਕਿਉਂਕਿ ਪੈਦਲ ਟੁਰਨ ਨਾਲ ਮੈਦੇ ਅਤੇ ਜਿਗਰ ਦੋਵਾਂ ਨੂੰ ਜਿਹੜਾ ਨਾ ਬਹੁਤ ਹੀ ਫਾਇਦਾ ਹੁੰਦਾ ਅਤੇ ਇੱਕ ਮੈਂ ਹੋਰ ਗੱਲ ਦੱਸਦਾ ਹਦੀਸੇ ਨਬਵੀ ਸੱਲੱਲਾਹੁ ਅਲੈਹਿ ਵਸੱਲਮ ਕਿ ਤੁਸੀਂ ਜਿਸ ਵਕਤ ਖਾਣਾ ਖਾਂਦੇ ਹੋ ਨਾ ਤਾਂ ਮੈਦੇ ਨੂੰ ਤਿੰਨ ਹਿੱਸਿਆਂ 'ਚ ਤਕਸੀਮ ਕਰ ਲਵੋ ਇੱਕ ਹਿੱਸਾ ਗਜ਼ਾ ਵਾਸਤੇ ਇੱਕ ਹਿੱਸਾ ਪਾਣੀ ਵਾਸਤੇ ਅਤੇ ਇੱਕ ਹਿੱਸਾ ਅੱਲਾਹ ਵਾਸਤੇ ਯਾਨੀ ਕਿ ਭੁੱਖ ਰੱਖ ਕੇ ਰੋਟੀ ਖਾਓ ਅਤੇ ਫਿਰ ਤੁਹਾਡਾ ਜਿਹੜਾ ਨਾ ਮੈਦਾ ਕਦੇ ਵੀ ਖਰਾਬ ਨਹੀਂ ਹੋਵੇਗਾ ਅਤੇ ਨਾ ਸਾਡੀ ਦਵਾਈ ਖਾਓ ਅਤੇ ਇਨਸ਼ਾਅੱਲਾ ਤਾਲਾ ਤੁਸੀਂ ਬਿਲਕੁਲ ਤੰਦਰੁਸਤ ਹੋ ਜਾਓਗੇ ਮੁੜ ਕੇ ਤੁਹਾਨੂੰ ਮੈਦੇ ਦੀ ਸ਼ਿਕਾਇਤ ਨਹੀਂ ਰਹੇਗੀ ਇਨਸ਼ਾਅੱਲਾ
4: ਸੁਲੇਮਾਨ ਸਾਹਿਬ ਇੱਥੇ ਮੈਨੂੰ ਇੱਕ ਹੋਰ ਗੱਲ ਯਾਦ ਆਈ ਸਾਡੇ ਇੱਥੇ ਆਮ ਇੱਕ ਚੀਜ਼ ਹੈਗੀ ਹੈ ਕਿ ਖਾਣਾ ਖਾਂਦੇ ਵੇਲੇ ਲੋਕ ਇਹ ਸੋਚਦੇ ਨੇ ਕਿ ਆਖਰੀ ਖਾਣਾ ਖਰੇ ਜਾਂ ਪਹਿਲਾਂ
5: ਹਾਂਜੀ ਸ਼ਾਦੀਆਂ 'ਤੇ ਤੁਸੀਂ ਦੇਖਦੇ ਹੋ ਲੋਕ ਕਿਸ ਤਰ੍ਹਾਂ ਕਹਿੰਦੇ ਨੇ ਅਤੇ ਫਿਰ ਉਹ ਮੈਦੇ 'ਤੇ ਫਿਰ ਖਰਾਬ ਹੋਣਾ ਹੀ ਨਹੀਂ ਜੋ ਕਹਿੰਦੇ ਨੇ ਬਸ ਅੱਜ ਦਾ ਦਿਨ ਹੈਗਾ ਜੋ ਕੁਛ ਹੈਗਾ ਅਤੇ ਬਸ
4: ਅੱਜ ਹੀ ਖਾ ਲਈ ਸੁਲੇਮਾਨ ਸਾਹਿਬ ਪੇਸ਼ ਕਰਨੀ ਅਗਲੀ ਈਮੇਲ
5: ਜਿਹੜੀ
4: ਜਮਸ਼ੇਦ ਪੱਟੀ ਹੋਰਾਂ ਲਿਖੀ ਹੈ ਇਹ ਕਹਿੰਦੇ ਨੇ ਕਿ ਮੇਰੀ ਉਮਰ 42 ਸਾਲ ਹੈ ਮਸਲਾ ਇਹ ਵੇ ਕਿ ਕਮਜ਼ੋਰੀ ਬਹੁਤ ਵੱਧਦੀ ਜਾ ਰਹੀ ਹੈ ਹਾਲਾਂਕਿ ਮੈਨੂੰ ਹੋਰ ਕੋਈ ਬਿਮਾਰੀ ਨਹੀਂ ਸਿਹਤ ਬਹੁਤ ਚੰਗੀ ਹੈ ਪਰ ਜਿਹੜੀ ਤਾਕਤ ਹੋਣੀ ਚਾਹੀਦੀ ਹੈ ਉਹ ਮੁਕਤੀ ਜਾ ਰਹੀ ਹੈ ਮੈਂ ਇੱਕ ਦਵਾਈ ਵੀ ਲਿੱਤੀ ਸੀ ਜਿਹਦੇ ਨਾਲ ਵਿਅਕਤੀ ਆਰਾਮ ਹੋਇਆ ਅਤੇ ਤਾਕਤ ਆ ਗਈ ਸੁਲੇਮਾਨ ਸਾਹਿਬ ਕੋਈ ਇਹੋ ਜਿਹਾ ਨੁਸਖਾ ਜਾਂ ਕੋਈ ਦਵਾਈ ਦੱਸੋ ਕਿ ਇਸ ਕਮਜ਼ੋਰੀ ਤੋਂ ਜਾਨ ਹੀ ਛੁੱਟ ਜਾਵੇ
5: ਜਮਸ਼ੇਦ ਭਾਈ ਦਵਾ ਉਹ ਹੋਣੀ ਚਾਹੀਦੀ ਹੈ ਜਿਹੜੀ ਵਿਅਕਤੀ ਆਰਾਮ ਲਈ ਨਹੀਂ ਬਲਕਿ ਬਿਮਾਰੀ ਨੂੰ ਪੂਰੀ ਤਰ੍ਹਾਂ ਠੀਕ ਕਰੇ
4: ਬਿਲਕੁਲ
5: ਅਤੇ ਤੁਸੀਂ ਇਸ ਤਰ੍ਹਾਂ ਕਰੋ ਕਿ ਮੈਂ ਜਾਂ ਤੁਹਾਡੇ ਨਾਲ ਹੋਰ ਵੀ ਜਿਹੜੇ ਭਾਈ ਨੇ ਉਹ ਮੇਰੇ ਕੋਲ ਮੇਰੇ ਮਤਲਬ ਉੱਤੇ ਆ ਜਾਣ ਮੈਂ ਉੱਥੇ ਇਨਸ਼ਾਅੱਲਾ ਤੁਹਾਡੀ ਨਫਸ ਦੇਖਾਂਗਾ ਤੁਹਾਡਾ ਮਜ਼ਾਜ ਦੇਖਾਂਗਾ ਤੁਹਾਨੂੰ ਪਰਹੇਜ਼ ਦੱਸਾਂਗਾ ਤੁਹਾਡੀ ਪੂਰੀ ਕੇਸ ਹਿਸਟਰੀ ਲਵਾਂਗਾ ਅਤੇ ਇਨਸ਼ਾਅੱਲਾ ਉਹਦੇ ਮੁਤਾਬਿਕ ਮੈਂ ਤੁਹਾਨੂੰ ਦਵਾਈ ਦੇਵਾਂਗਾ ਅਤੇ ਫਿਰ ਇਹ ਦੁਬਾਰਾ ਜਿਹੜੀ ਨਾ ਤੁਹਾਨੂੰ ਇਨਸ਼ਾਅੱਲਾ ਇਸ ਜ਼ਿੰਦਗੀ 'ਚ ਸ਼ਿਕਾਇਤ ਨਹੀਂ ਰਹੇਗੀ ਇਨਸ਼ਾਅੱਲਾ ਤਾਲਾ ਇਹਦਾ ਕਾਮਯਾਬ ਮੁਕੰਮਲ ਔਰ ਮੁਸਤਕਿਲ ਇਲਾਜ ਸਾਡੇ ਕੋਲ ਮੌਜੂਦ ਹੈ ਔਰ ਅਸੀਂ ਇਨਸ਼ਾਅੱਲਾ ਇਸ ਚੀਜ਼ ਦੇ ਐਕਸਪਰਟ ਹਾਂ
4: ਜੀ ਜਮਸ਼ੇਦ ਸਾਹਿਬ ਤੁਸੀਂ ਸੁਲੇਮਾਨ ਸਾਹਿਬ ਦੀ ਗੱਲ ਸੁਣੀ ਇਸ ਗੱਲ 'ਤੇ ਅਮਲ ਕਰੋ ਰੱਬ ਕਰਮ ਕਰੇਗਾ ਸੁਲੇਮਾਨ ਸਾਹਿਬ ਪ੍ਰੋਗਰਾਮ ਦਾ ਵੇਲਾ ਮੁੱਕ ਰਿਹਾ ਮੈਂ ਤੁਹਾਡਾ ਸ਼ੁਕਰੀਆ ਅਦਾ ਕਰਨੀ ਹੈ ਕਿ ਤੁਸੀਂ ਇਸ ਪ੍ਰੋਗਰਾਮ ਵਿੱਚ ਤਸ਼ਰੀਫ ਲਿਆ ਹੈ ਅਤੇ ਸਾਡੇ ਭੈਣ ਭਰਾਵਾਂ ਨੂੰ ਬੜੀਆਂ ਸੋਹਣੀਆਂ ਗੱਲਾਂ ਦੱਸੀਆਂ
5: ਸਹਿਮਾ ਜੀ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਮੈਨੂੰ ਐਡੇ ਸੋਹਣੇ ਅੱਛੇ ਪ੍ਰੋਗਰਾਮ ਵਿੱਚ ਮੈਨੂੰ ਤੁਸੀਂ ਮਦੂ ਕਰਦੇ ਹੋ ਅਤੇ ਮੈਂ ਸਾਰੇ ਭੈਣ ਭਰਾਵਾਂ ਦਾ ਸ਼ੁਕਰੀਆ ਅਦਾ ਕਰਨਾ ਬਹੁਤ ਬਹੁਤ ਸ਼ੁਕਰੀਆ ਤੁਹਾਡਾ
4: ਜੀ ਬੜੀ ਮਿਹਰਬਾਨੀ ਸੋਹਣੇ ਭੈਣ ਭਰਾਓ ਹੁਣ ਤੁਸੀਂ ਲਿਖੋ ਸਾਡਾ ਪਤਾ ਅਤੇ ਫੋਨ ਨੰਬਰ
3: ਸੁਲੇਮਾਨ ਦਵਾਖਾਨਾ ਰਜਿਸਟਰਡ ਪੁਲ ਫਲਾਈਓਵਰ ਬਿਲ ਮੁਕਾਬਲ ਮੀਨਾਰੇ ਪਾਕਿਸਤਾਨ ਮੇਨ ਰਾਵੀ ਰੋਡ ਲਾਹੌਰ ਫੋਨ ਨੰਬਰ 0423772716 ਯਾਨੀ 0423772716 ਮੋਬਾਈਲ ਨੰਬਰ ਹੈ 0300414 2608 ਯਾਨੀ 0300414 2608 ਅਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com
4: ਸੋਹਣੇ ਭੈਣ ਭਰਾ, ਰੱਬ ਤੁਹਾਡੀ ਹਯਾਤੀ ਕਰੇ ਅਤੇ ਤੁਸੀਂ ਹਮੇਸ਼ਾ ਹੀ ਸਿਹਤਮੰਦ ਰਹੋ। ਆਮੀਨ। ਇਸ ਦੁਆ ਦੇ ਨਾਲ ਹੀ ਆਪਣੀ ਮੇਜ਼ਬਾਨ ਸਾਇਮਾ ਨੂੰ ਦਿਓ ਇਜਾਜ਼ਤ। ਇਨਸ਼ਾਅੱਲਾ ਫਿਰ ਮੁਲਾਕਾਤ ਹੋਵੇਗੀ। ਉਸ ਵੇਲੇ ਤੀਕਰ ਸਾਰਿਆਂ ਨੂੰ ਰੱਬ ਰਾਖਾ।
0: ਸੁਣਦੇ ਰਹੀਏ FM 101.

0: there's only one station that keeps you moving. Hot Wired Radio. Today's best music. Q101. Electric.
1: निकाह खुशियों भरे एक खूबसूरत सफर का आगाज है। इसका बरवक्त इंदराज एक कानूनी तकाजा है जो इस सफर को महफूज बनाता है। निकाह के बाद एक अहम काम अक्सर नजरअंदाज हो जाता है जो आगे चलकर परेशानी का बाइस भी बन सकता है, लिहाजा इस काम की बरवक्त तकमील यकीनी बनाएं। नादरा रिकॉर्ड में अज़दवाजी हैसियत अपडेट कराएं। नादरा रिकॉर्ड में शादी का इंदराज कानून की नज़र में आपकी अज़दवाजी हैसियत का एतराफ है जो मुस्तकबिल में शनाख्ती कार्ड की तजदीद, पासपोर्ट के इजरा, खानदानी रिकॉर्ड और दीगर सरकारी अमूर में मददगार साबित होता है। यूनियन काउंसिल में निकाह का इंदराज होने के बाद करीबी नादरा दफ्तर तशरीफ लाएं या पाक आईडी मोबाइल ऐप के जरिए अपनी अज़दवाजी हैसियत अपडेट कराएं। नादरा, आपकी शनाख्त, आपकी पहचान।
2: पाकिस्तान दे मशहूर तिब्बी इदारे सुलेमान दवाखाना वालों तिब्बी रहनुमा दा प्रोग्राम पेश कीता जा रहा है। हर्बल एक्सपर्ट प्रोफेसर सुलेमान दे तिब्बी मशवरे। सोने पैन प्रो, मैं तुहाडी मेज़बान ते तुहाडी ईमेल एसएमएस दी तर्जुमान साइमा। ते साइमा कहंदी है तुहानू बहुत बहुत अस्सलाम वालेकुम। मेरे मोहतरम सुनने वाले, अल्लाह पाक ने इंसान लई हर शै पैदा कीती है। जे इंसान ना हुंदा ते यकीनन कोई शै ना हुंदी। फल फूल निबातात मादनियां समंदर दरिया पहाड़ मैदान ते इन्हां विच छुपे हुए खजाने ते बेशुमार नेमताई सब इंसान दे वास्ते ने। लेकिन सोने भैन भाओ, तुसी कदी सोचिया कि अल्लाह ना करे जे तबीयत खराब हो जावे ते ये नेमता इंसान लई किन्नियां बेमैनी हो जांदियां ने। कोई शह चंगी नहीं लगती, सिर्फ एक कोई फिक्र ते परेशानी हुंदी है कि किसे तरह सेहतमंद हो जाइए भावें किन्नी भी दौलत खर्च हो जाए। सुने भैन भाओ, इस लई साइमा दा सिस्टराना मशवरा है कि अपनी अलामत ते नज़र रखो। छोटी तो छोटी अलामत नूं भी मामूली ते गैर अहम ना समझो, बल्कि फौरन ही इलाज की फिक्र करो। तो बेहतरीन ते कामयाब इलाज वास्ते मेरा मशवरा है कि तुसी फौरी तौर पर मुल्क दे मायनास तबीब ते पेचीदा बीमारियां दे एक्सपर्ट जनाब प्रोफेसर सुलेमान साहब नूं जाती तौर पर मिलो, जिदे लई साडा फोन नंबर ते पता ए ने। सुलेमान दवाखाना रजिस्टर्ड, पुल फ्लाईओवर बिल मुकाबिल मीनारे पाकिस्तान, मेन रावी रोड, लाहौर। फोन नंबर 042-377-27160 यानी 042-377-27160। मोबाइल नंबर है 0300-414-2608 यानी 0300-414-2608। ते साडा ईमेल एड्रेस है suleiman.dawakhana@gmail.com। जी भैन भ्राओ, पता तुहानूं मिल गया ते हुण तुसी अलर्ट हो जाओ, क्योंकि मैं हुण तुहाडी मुलाकात करवावांगी पाकिस्तान तिब्बी फाउंडेशन दे चेयरमैन, यूनानी मैडिकल कॉलेज दे साबिक वाइस प्रिंसिपल ते पाकिस्तान दे मन्ने परमन्ने मशहूर और मारूफ तबीब, हर्बल एक्सपर्ट ते मुमताज समाजी शख्सियत जनाब प्रोफेसर सुलेमान साहब नाल। सुलेमान साहब, खुशामदीद, वेलकम ते जी आयां।
3: सहमा जी, बहुत बहुत शुक्रिया कि तुसी मेरी इज्जत अफजाई करदे हो ते इस प्रोग्राम दे जरिए मैनूं मौका देंदे हो कि मैं अपने भैन भरावां नूं तिब्बी मशावरत फराहम कर सकां।
2: जी बड़ी इनायत। सुलेमान साहब, मैं तो एक मिनट जाया किए बगैर ही तमाम ईमेल और एस एम एस जड़ियां ने ना पढ़दी हाँ, लेकिन फिर भी ईमेल और एस एम एस वो रह जाते हैं, लिहाजा मैं अज कोई सवाल पूछे बगैर भैन भरावां दी ईमेल एस एम एस जड़े आते वो मैं पढ़ना शुरू कर दाँगी ताकि ज़्यादा से ज़्यादा तुहाडी एडवाइसिस तो इस्तफादा कर सकन। सुलेमान साहब, पहली ईमेल हाजिर है जी, इरशाद अहमद साहब ने तहरीर की है।
3: जी जी।
2: फरमाते हैं कि जनाब सुलेमान साहब, मेरी उम्र 46 साल है, मैंने 2 साल तो शुगर ते हाई ब्लड प्रेशर की तकलीफ है। मैं दवाई तो बाकायदगी लैंदा वा, लेकिन अमूमन बदपरहेजी हो जाती है जिंद वजह न शुगर ते ब्लड प्रेशर इजाफा हो जाता है। सुलेमान साहब, मैं सोचा है कि हुन देसी इलाज करवाया जाए, क्योंकि मैनू जिस्मानी ते असाबी कमजोरी बहुत ज्यादा हो गई है ते मैं सुनिया है कि शुगर नाल होने वाली कमजोरी सिर्फ और सिर्फ जड़ी बूटियां दे इलाज नाल ही दूर होंदी है। सुलेमान साहब, अगर ये गल ठीक है तो मैनू कोई ऐसी दवाई पार्सल कर दो जिदे नाल मेरे तीनों मसले ठीक हो जाए। जी सुलेमान साहब।
3: अरशाद भाई, ਇਹਦੇ 'ਚ ਕੋਈ ਸ਼ੱਕ ਨਹੀਂ ਕਿ ਮਰਦਾਂ ਨੂੰ ਸ਼ੂਗਰ ਦੀ ਵਜ੍ਹਾ ਨਾਲ ਹੋਣ ਵਾਲੀ ਕਮਜ਼ੋਰੀ ਦਾ ਇਲਾਜ ਹੀ ਜੜੀ ਬੂਟੀਆਂ ਨੇ। ਲਿਹਾਜ਼ਾ ਤੁਸੀਂ ਇਤਮਿਨਾਨ ਰੱਖੋ, ਤੁਹਾਡੀ ਇਹ ਕਮਜ਼ੋਰੀ ਤਾਂ ਬਿਲਕੁਲ ਇਨਸ਼ਾਅੱਲਾ ਠੀਕ ਹੋ ਜਾਏਗੀ ਅਤੇ ਤੁਸੀਂ ਇੱਕ ਨਾਰਮਲ ਅਤੇ ਸਿਹਤਮੰਦ ਇਨਸਾਨ ਵਾਂਗੂ ਸ਼ੂਗਰ ਦੇ ਬਾਵਜੂਦ ਖੁਸ਼ਗਵਾਰ ਅਤੇ ਪੁਰਸਕੂਨ ਐਲੀ ਜ਼ਿੰਦਗੀ ਗੁਜ਼ਾਰਨ ਦੇ ਕਾਬਲ ਹੋ ਜਾਓਗੇ। ਮੇਰੇ ਭਾਈ, ਰਹਿ ਗਏ ਸ਼ੂਗਰ ਅਤੇ ਹਾਈ ਬਲੱਡ ਪ੍ਰੈਸ਼ਰ ਦੀ ਪ੍ਰੋਬਲਮ, ਅਤੇ ਇਸ ਬਾਰੇ ਤੁਸੀਂ ਵੀ ਜਾਣਦੇ ਹੋ ਕਿ ਇਹਨਾਂ ਬਿਮਾਰੀਆਂ 'ਚ ਮੁਤਵਾਤਰੀ ਇਲਾਜ ਯਾਨੀ ਦਵਾਈ ਅਤੇ ਪਰਹੇਜ਼ ਦੋਨੋਂ ਦੀ ਪਾਬੰਦੀ ਲਾਜ਼ਮੀ ਹੈ। ਮੈਂ ਤੁਹਾਡੇ ਲਈ ਦਵਾਈ ਤਰਤੀਬ ਦਿੱਤੀ ਹੈ ਜਿਹੜੀ ਬਾਕਾਇਦਗੀ ਨਾਲ ਇਸਤੇਮਾਲ ਕਰਨਾ, ਇਹਦੇ ਨਾਲ ਇਨਸ਼ਾਅੱਲਾ ਸ਼ੂਗਰ ਅਤੇ ਬਲੱਡ ਪ੍ਰੈਸ਼ਰ ਦੋਨੋਂ ਨਾਰਮਲ ਰਹਿਣਗੇ। ਲੇਕਿਨ ਤੁਹਾਨੂੰ ਆਪਣੇ ਤਰਜ਼ ਜ਼ਿੰਦਗੀ ਨੂੰ ਵੀ ਤਬਦੀਲ ਕਰਨਾ ਹੋਵੇਗਾ ਤਾਂ ਕਿ ਘੱਟ ਵਕਤ ਵਿੱਚ ਤੁਹਾਨੂੰ ਜ਼ਿਆਦਾ ਤੋਂ ਜ਼ਿਆਦਾ ਸਿਹਤਯਾਬੀ ਹੋਵੇ। ਮੇਰੇ ਭਾਈ, ਰੋਜ਼ਾਨਾ 40 ਤੋਂ 45 ਮਿੰਟ ਖਾਲੀ ਪੇਟ ਤੁਸੀਂ ਵਾਕ ਨੂੰ ਆਪਣਾ ਮਾਮੂਲ ਬਣਾ ਲਵੋ। ਸਾਦਾ ਖੁਰਾਕ ਖਾਓ, ਨੀਂਦ ਪੂਰੀ ਕਰੋ, ਚਿਕਨਾਈ ਅਤੇ ਦਮਕਿਆਤ ਤੋਂ ਗੁਰੇਜ਼ ਕਰੋ, ਗੋਸ਼ਤ ਦੀ ਬਜਾਏ ਸਬਜ਼ੀ ਜ਼ਿਆਦਾ ਖਾਓ ਜਾਂ ਸਫੈਦ ਗੋਸ਼ਤ ਯਾਨੀ ਮੱਛਲੀ ਅਤੇ ਮੁਰਗੀ ਖਾ ਸਕਦੇ ਹੋ। ਆਪਣੇ ਆਪ ਨੂੰ ਹਲਕੇ ਫੁਲਕੇ ਜਿਸਮਾਨੀ ਮੁਸ਼ਕਤ ਦੇ ਕੰਮ ਵਿੱਚ ਮਸਰੂਫ ਰੱਖੋ। ਇਨਸ਼ਾਅੱਲਾ ਚੰਦ ਹਫ਼ਤੇ ਦੇ ਇਲਾਜ ਤੋਂ ਬਾਅਦ ਤੁਸੀਂ ਆਪਣੀ ਬਾਡੀ 'ਚ ਨਮਾਇਆ ਕਿਸਮ ਦੀ ਮੁਸਬਤ ਤਬਦੀਲੀ ਮਹਿਸੂਸ ਕਰੋਗੇ।
2: ਇਨਸ਼ਾਅੱਲਾ ਤਾਲਾ ਜੀ, ਕਿਉਂ ਨਹੀਂ ਜੀ। ਮੋਹਤਰਮ, ਤੁਸੀਂ ਆਪਣੀ ਈਮੇਲ ਦਾ ਜਵਾਬ ਸੁਣਿਆ, ਹੁਣ ਤੁਸੀਂ ਪ੍ਰੋਫੈਸਰ ਸੁਲੇਮਾਨ ਸਾਹਿਬ ਦੇ ਮਸ਼ਵਰੇ 'ਤੇ ਪੂਰੀ ਤਰ੍ਹਾਂ ਅਮਲ ਵੀ ਕਰਨਾ ਤਾਂ ਕਿ ਤੁਸੀਂ ਬਿਲਕੁਲ ਸਿਹਤਯਾਬ ਹੋ ਜਾਓ। ਸੁਲੇਮਾਨ ਸਾਹਿਬ
3: ਜੀ, ਜੀ
2: ਇਸ 3-in-1 ਮਸਲੇ ਤੋਂ ਬਾਅਦ ਵਾਰੀ ਹੈ 2-in-1 ਮਸਲੇ ਦੀ।
3: ਅੱਛਾ,
2: ਜਿਹੜਾ ਬਜ਼ਰੀਆ ਮੇਲ ਸਾਡੇ ਤੱਕ ਪਹੁੰਚਿਆ ਹੈ ਤੇ ਲਿਖਣ ਵਾਲੇ ਨੇ ਕਾਸ਼ਿਫ ਮਹਿਮੂਦ ਸਾਹਿਬ।
3: ਅੱਛਾ,
2: ਕਾਸ਼ਿਫ ਸਾਹਿਬ ਕਹਿੰਦੇ ਨੇ, ਮੋਹਤਰਮ ਸੁਲੇਮਾਨ ਸਾਹਿਬ, ਮੇਰੀ ਉਮਰ 23 ਸਾਲ ਹੈ, ਮੈਨੂੰ 2 ਪ੍ਰੋਬਲਮਸ ਨੇ। ਇੱਕ ਤੇ ਮੇਰਾ ਜਿਸਮ ਬਹੁਤ ਹੀ ਦੁਬਲਾ ਪਤਲਾ ਸੁੱਕਾ ਹੋਇਆ।
3: ਅੱਛਾ,
2: ਤੇ ਦੂਜਾ ਮੇਰੇ ਚਿਹਰੇ ਤੇ ਮੋਟੇ ਮੋਟੇ ਦਾਣੇ ਵੀ ਨਿਕਲਦੇ ਨੇ ਜਿਨ੍ਹਾਂ 'ਚ ਮਵਾਦ ਹੁੰਦਾ ਹੈ। ਮੈਂ ਕਈ ਦਵਾਈਆਂ ਇਸਤੇਮਾਲ ਕਰ ਚੁੱਕੀ ਹਾਂ ਲੇਕਿਨ ਕੋਈ ਫਾਇਦਾ ਨਹੀਂ ਹੁੰਦਾ। ਦਾਣਿਆਂ ਦੀ ਵਜ੍ਹਾ ਨਾਲ ਮੇਰਾ ਚਿਹਰਾ ਖਰਾਬ ਹੋ ਗਿਆ ਤੇ ਦਾਣੇ ਜਿਹੜੇ ਨੇ ਉਹਨਾਂ ਦਾ ਨਿਸ਼ਾਨ ਵੀ ਬਣ ਜਾਂਦੇ ਨੇ। ਸੁਲੇਮਾਨ ਸਾਹਿਬ, ਮੈਨੂੰ ਆਪਣੇ ਬਦਨ 'ਚ ਕਮਜ਼ੋਰੀ ਵੀ ਬਹੁਤ ਮਹਿਸੂਸ ਹੁੰਦੀ, ਕਮਰ ਤੇ ਲੱਤਾਂ 'ਚ ਦਰਦ ਨਹੀਂ ਜਾਂਦਾ, ਸਾਰੀ ਸਾਰੀ ਰਾਤ ਜਾਗ ਗੁਜ਼ਰਦੀ ਹੈ। ਮੇਰੇ ਲਈ ਕੋਈ ਦਵਾਈ ਪਾਰਸਲ ਕਰ ਦਿਓ।
3: ਬੇਟਾ ਜੀ, ਤੁਸੀਂ ਜਿਹੜੀ ਅਲਾਮਤ ਲਿਖੀਆਂ ਨੇ ਉਹ ਕਾਬਲੇ ਤਸ਼ਵੀਸ਼ ਨੇ, ਕਿਉਂਕਿ ਇੰਨੀ ਛੋਟੀ ਉਮਰ 'ਚ ਇਹੋ ਜਿਹੇ ਮਸਾਇਲ ਕਿਸੇ ਪੇਚੀਦਾ ਬਿਮਾਰੀ ਵੱਲ ਇਸ਼ਾਰਾ ਕਰਦੇ ਨੇ। ਬੇਟਾ ਜੀ, ਮੈਂ ਆਪਣੇ ਅਮਲੀ ਤਜਰਬੇ ਦੀ ਬੁਨਿਆਦ 'ਤੇ ਇਹ ਗੱਲ ਕਹਾਂਗਾ ਕਿ ਤੁਹਾਨੂੰ ਇਸ ਤੋਂ ਪਹਿਲਾਂ ਵੀ ਕੋਈ ਤਕਲੀਫ ਹੋਈ ਸੀ ਜਿਹਦਾ ਜ਼ਿਕਰ ਤੁਸੀਂ ਨਹੀਂ ਕੀਤਾ। ਬਹਰਹਾਲ, ਮੌਜੂਦਾ ਕੈਫੀਅਤ ਦੀ ਰੋਸ਼ਨੀ 'ਚ ਤੁਹਾਡੇ ਲਈ ਮਸ਼ਵਰਾ ਹੈ ਕਿ ਤੁਸੀਂ ਆਪਣੇ ਆਪ ਨੂੰ ਜ਼ਿਆਦਾ ਤੋਂ ਜ਼ਿਆਦਾ ਜਿਸਮਾਨੀ ਕੰਮ ਕਾਜ 'ਚ ਮਸਰੂਫ ਰੱਖੋ। ਖਾਲੀ ਪੇਟ ਰੋਜ਼ਾਨਾ 1 ਘੰਟਾ ਵਾਕ ਕਰੋ ਜਾਂ 20 ਮਿੰਟ ਹਲਕੀ ਜੋਗਿੰਗ ਤੁਸੀਂ ਕਰ ਸਕਦੇ ਹੋ। ਦੁੱਧ, ਦਹੀਂ, ਸਬਜ਼ੀਆਂ, ਫਲ ਜ਼ਿਆਦਾ ਇਸਤੇਮਾਲ ਕਰੋ। ਅੰਡਾ, ਮੱਛਲੀ, ਸਰੀ ਪਾਏ, ਚਟਪਟੀ ਗਜ਼ਾ ਅਤੇ ਬਿਲਖਸੂਸ ਬਾਜ਼ਾਰੀ ਖਾਣੇ ਤੁਸੀਂ ਬਿਲਕੁਲ ਨਹੀਂ ਖਾਣੇ। ਰਾਤ ਨੂੰ ਜਲਦੀ ਸੋਵੋ ਅਤੇ ਸੁਬਹਾ ਜਲਦੀ ਉੱਠੋ। ਦਿਨ 'ਚ ਕਮ ਅਜ਼ ਕਮ 4 ਵਾਰੀ ਕਿਸੇ ਅੱਛੇ ਸਾਬਣ ਨਾਲ ਚਿਹਰਾ ਧੋਵੋ। ਦਾਣਿਆਂ ਨੂੰ ਛਿੱਲਣ ਦੀ ਕੋਸ਼ਿਸ਼ ਹਰਗਿਜ਼ ਨਾ ਕਰੋ। ਬੇਟਾ ਜੀ, ਮੈਂ ਤੁਹਾਡੇ ਲਈ ਜਿਹੜੀ ਦਵਾਈ ਤਰਤੀਬ ਦਿੱਤੀ ਹੈ ਨਿਜ਼ਾਮੇ ਹਜ਼ਮ ਨੂੰ ਦਰੁਸਤਗੀ ਦੇਵੇਗੀ ਅਤੇ ਖੂਨ ਨੂੰ ਸਾਫ਼ ਕਰੇਗੀ। ਇਹਦੇ ਇਸਤੇਮਾਲ ਤੋਂ ਬਾਅਦ ਤੁਸੀਂ ਇਨਸ਼ਾਅੱਲਾ ਸਿਹਤਯਾਬ ਹੋ ਜਾਓਗੇ। ਲੇਕਿਨ ਜਦੋਂ ਤੱਕ ਮੈਂ ਨਾ ਕਹਾਂ, ਤੁਸੀਂ ਦਵਾਈ ਨਹੀਂ ਛੱਡਣੀ ਅਤੇ ਨਾ ਹੀ ਪਰਹੇਜ਼ ਅਤੇ ਇਹਤਿਆਤੀ ਤਦਾਬੀਰ ਨੂੰ ਤਰਕ ਕਰਨਾ ਹੈ। ਇਨਸ਼ਾਅੱਲਾ ਬਹੁਤ ਬਿਹਤਰੀ ਹੋਵੇਗੀ। ਤੁਸੀਂ ਆਪਣੇ ਬਦਨ 'ਚ ਇੱਕ ਖਾਸ ਤਵਾਨਾਈ, ਚੁਸਤੀ ਅਤੇ ਕੁਵਤ ਮਹਿਸੂਸ ਕਰੋਗੇ
2: ਜੀ। ਇਨਸ਼ਾਅੱਲਾ ਤਾਲਾ, ਕਿਉਂ ਨਹੀਂ ਜੀ। ਕਾਸ਼ਿਫ ਸਾਹਿਬ, ਤੁਸੀਂ ਆਪਣੀ ਮੇਲ ਦਾ ਜਵਾਬ ਸੁਣਿਆ, ਹੁਣ ਤੁਸੀਂ ਟੈਨਸ਼ਨ ਨਹੀਂ ਲੈਣੀ ਬਲਕਿ ਸੁਲੇਮਾਨ ਸਾਹਿਬ ਦੇ ਮਸ਼ਵਰੇ 'ਤੇ ਅਮਲ ਕਰਨਾ ਤਾਂ ਕਿ ਤੁਸੀਂ ਸਿਹਤ ਦੀ ਟੈਨਸ਼ਨ ਤੋਂ ਛੁਟਕਾਰਾ ਹਾਸਲ ਕਰੋ। ਸੁਲੇਮਾਨ ਸਾਹਿਬ, ਵਕਤ ਹੋ ਰਿਹਾ ਇੱਕ ਸ਼ੋਰਟ ਬ੍ਰੇਕ ਦਾ, ਅਤੇ ਤੁਸੀਂ ਥੋੜ੍ਹਾ ਜਿਹਾ ਰੈਸਟ ਕਰੋ ਅਤੇ ਮੈਂ ਆਪਣੇ ਭੈਣ ਭਰਾਵਾਂ ਨੂੰ ਲਿਖਵਾ ਦੇਵਾਂ ਐਡਰੈਸ ਤਾਂ ਜੋ ਤੁਹਾਨੂੰ ਆਪ ਆ ਕੇ ਮਿਲ ਸਕਣ। ਸੋਹਣੇ ਭੈਣ ਭਰਾਓ, ਸਾਡਾ ਪਤਾ ਇਹ ਵੇ ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ, ਬਿਲ ਮੁਕਾਬਿਲ ਮਿਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 0423772716 ਯਾਨੀ 0427772710, ਮੋਬਾਈਲ ਨੰਬਰ ਹੈ 0300414 2608 ਯਾਨੀ 0300414 2608 ਅਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com। ਸੁਲੇਮਾਨ ਸਾਹਿਬ, ਤੁਸੀਂ 2-in-1 ਮਸਲਾ ਸੁਣਿਆ ਤੇ ਹੁਣ ਇਹ ਫਰਮਾਓ ਕਿ ਜਦੋਂ 1-in-1 ਦੀ ਬਜਾਏ ਮਸਲਾ 2-in-1 ਜਾਂ 3-in-1 ਬਣ ਜਾਏ ਤੇ ਉਹਦੇ ਮਰੀਜ਼ ਤੇ ਕੀ ਅਸਰਾਤ ਹੁੰਦੇ ਨੇ?
3: ਸਹਿਮਾ ਜੀ, ਇਹ ਗੱਲ ਤੇ ਤੈਅਸ਼ੁਦਾ ਹੈ ਕਿ ਇੱਕ ਤੋਂ ਜ਼ਿਆਦਾ ਬਿਮਾਰੀ ਦੇ ਮਨਫੀ ਅਸਰਾਤ ਮਰੀਜ਼ ਲਈ ਬਾਇਸੇ ਪਰੇਸ਼ਾਨੀ ਹੁੰਦੇ ਨੇ।
2: ਬਿਲਕੁਲ
3: ਜ਼ਾਹਿਰ ਹੈ ਕਿ ਅਗਰ ਇੱਕ ਤੋਂ ਜ਼ਿਆਦਾ ਬਿਮਾਰੀਆਂ ਨੇ ਉਹਦੀ ਅਲਾਮਤ ਵੀ ਜ਼ਿਆਦਾ ਤੇ ਤਕਲੀਫ ਦੇ ਹੋਣਗੀਆਂ। ਦੂਜਾ ਦਵਾਈਆਂ ਦੀ ਤਾਦਾਦ ਤੇ ਔਕਾਤ ਇਸਤੇਮਾਲ ਵੀ ਜ਼ਿਆਦਾ ਹੋਣਗੇ। ਸਭ ਤੋਂ ਅਹਿਮ ਗੱਲ ਇਹ ਵੇ ਕਿ ਬਿਮਾਰੀ ਜਿੰਨੀ ਪੇਚੀਦਾ ਹੋਵੇਗੀ ਉਹਨੂੰ ਠੀਕ ਹੋਣ 'ਚ ਓਨਾ ਹੀ ਟਾਈਮ ਲੱਗੇਗਾ। ਲਿਹਾਜ਼ਾ ਮਰੀਜ਼ 'ਤੇ ਲਾਜ਼ਮ ਹੈ ਕਿ ਉਹ ਕਿਸੇ ਵੀ ਬਿਮਾਰੀ ਨੂੰ ਇੰਨਾ ਨਾ ਵਧਾਏ ਕਿ ਇੱਕ ਤੋਂ ਬਾਅਦ ਦੂਜੀ ਬਿਮਾਰੀ ਨਾਜ਼ਲ ਹੋ ਜਾਏ। ਜਿੰਨਾ ਜਲਦੀ ਇਲਾਜ ਸ਼ੁਰੂ ਹੋਵੇਗਾ ਓਨੀ ਜਲਦੀ ਆਰਾਮ ਆਏਗਾ।
2: ਜੀ ਬਿਲਕੁਲ, ਯਾਨੀ ਫਸਟ ਕਮ ਫਸਟ ਸਰਵ। ਲਓ ਜੀ ਭੈਣ ਭਰਾ, ਤੁਸੀਂ ਪ੍ਰੋਫੈਸਰ ਸੁਲੇਮਾਨ ਸਾਹਿਬ ਦੀ ਗੱਲ ਸੁਣੀ। ਹੁਣ ਤੁਸੀਂ ਬਿਮਾਰੀ ਨੂੰ ਬਰਦਾਸ਼ਤ ਨਹੀਂ ਕਰਦੇ ਜਾਣਾ, ਬਲਕਿ ਬਿਮਾਰੀ ਨੂੰ ਫੌਰਨ ਹੀ ਦੂਰ ਕਰਨ ਦੀ ਕੋਸ਼ਿਸ਼ ਕਰਨੀ ਹੈ। ਸੁਲੇਮਾਨ ਸਾਹਿਬ, ਸਾਡੇ ਇੱਕ ਭਾਈ ਸਾਹਿਬ ਨੇ SMS ਕੱਲਿਆ
3: ਜੀ,
2: ਕਹਿੰਦੇ ਨੇ ਕਿ ਮੈਨੂੰ ਕਿਸੇ ਨੇ ਦੱਸਿਆ ਹੈ ਕਿ ਰੋਜ਼ਾਨਾ ਤ੍ਰਿਫਲਾ ਪੀਣਾ ਚਾਹੀਦਾ ਹੈ। ਸੁਲੇਮਾਨ ਸਾਹਿਬ, ਤੁਹਾਡਾ ਕੀ ਮਸ਼ਵਰਾ ਹੈ ਕਿ ਮੈਂ ਰੋਜ਼ਾਨਾ ਤ੍ਰਿਫਲਾ ਪੀ ਸਕਦਾ ਵਾਂ?
3: ਭਾਈ ਜੀ, ਦਵਾਈ ਆਖਰ ਦਵਾਈ ਹੁੰਦੀ ਹੈ, ਭਾਵੇਂ ਉਹ ਤ੍ਰਿਫਲਾ ਹੋਵੇ ਅਤੇ ਭਾਵੇਂ ਕੁਛ ਹੋਰ ਹੋਵੇ, ਹਰ ਦਵਾਈ ਮਰੀਜ਼ ਦੇ ਤਬੀ ਮਜ਼ਾਜ ਦੇ ਮੁਤਾਬਿਕ ਤਜਵੀਜ਼ ਕੀਤੀ ਜਾਂਦੀ ਹੈ। ਹੁਣ ਮੈਨੂੰ ਇਲਮ ਨਹੀਂ ਕਿ ਤੁਹਾਡਾ ਤਬੀ ਮਜ਼ਾਜ ਕੀ ਹੈ, ਲਿਹਾਜ਼ਾ ਮੈਂ ਕਿਸ ਤਰ੍ਹਾਂ ਦੱਸ ਸਕਦਾ ਕਿ ਤ੍ਰਿਫਲਾ ਤੁਹਾਨੂੰ ਮੌਜੂ ਹੈ ਕਿ ਨਹੀਂ। ਲਿਹਾਜ਼ਾ ਮੇਰੇ ਭਾਈ, ਅਗਰ ਤੁਹਾਨੂੰ ਕੋਈ ਤਿੱਬੀ ਮਸਲਾ ਦਰਪੇਸ਼ ਹੈ ਤਾਂ ਤੁਸੀਂ ਦਵਾਖਾਨੇ 'ਤੇ ਤਸ਼ਰੀਫ਼ ਲਿਆਓ ਤਾਂ ਕਿ ਮੈਂ ਤੁਹਾਡੇ ਮਰਜ਼ ਦੀ ਤਸ਼ਖੀਸ ਕਰ ਸਕਾਂ ਅਤੇ ਉਹਦੇ ਮੁਤਾਬਕ ਤੁਹਾਡੇ ਲਈ ਦਵਾਈ ਤਜਵੀਜ਼ ਹੋ ਸਕੇ।
2: ਬਿਲਕੁਲ ਠੀਕ ਹੈ ਜੀ, ਬਿਲਕੁਲ ਠੀਕ ਜੀ, ਇਹ ਹੋਈ ਨਾ ਗੱਲ ਜੀ। ਮੋਹਤਰਮ, ਤੁਸੀਂ ਆਪਣੇ SMS ਦਾ SMS ਯਾਨੀ ਸ਼ੋਰਟ ਮਸ਼ਵਰਾ ਸੁਣਿਆ, ਹੁਣ ਤੁਸੀਂ ਇਸ ਸ਼ੋਰਟ ਲੇਕਿਨ ਅਹਿਮ ਮਸ਼ਵਰੇ 'ਤੇ ਫੌਰੀ ਅਮਲ ਕਰੋ ਤਾਂ ਕਿ ਤੁਸੀਂ ਗਲਤ ਦਵਾਈ ਤੋਂ ਬਚ ਸਕੋ। ਸੁਲੇਮਾਨ ਸਾਹਿਬ
3: ਜੀ, ਜੀ
2: ਦੁਨੀਆ ਬਦਲ ਗਈ ਲੇਕਿਨ ਸਾਡੇ ਮੁਲਕ 'ਚ ਆਪਣੀ ਮਦਦ ਆਪ ਦੇ ਤਹਿਤ ਹੋਣ ਵਾਲਾ ਇਲਾਜ ਨਹੀਂ ਖਤਮ ਹੋਇਆ, ਇਹਦੀ ਕੀ ਵਜ੍ਹਾ?
3: ਸਹਿਮਾ ਜੀ, ਇਹਦੀ ਅਹਿਮ ਵਜ੍ਹਾ ਐਜੂਕੇਸ਼ਨ ਦੀ ਕਮੀ ਤੇ ਤਿੱਬੀ ਸ਼ੌਰ ਦੀ ਅਦਮ ਮੌਜੂਦਗੀ ਹੈ, ਜਿੰਦੀ ਵਜ੍ਹਾ ਨਾਲ ਲੋਕੀ ਇਹੋ ਜਿਹਾ ਰਿਸਕ ਲੈਂਦੇ ਨੇ।
2: ਜੀ ਬਿਲਕੁਲ ਬਿਲਕੁਲ, ਰੱਬ ਹੀ ਕਰਮ ਕਰੇ ਜੀ ਸਭ ਦੇ ਹਾਲ ਤੇ। ਸੁਲੇਮਾਨ ਸਾਹਿਬ, ਪ੍ਰੋਗਰਾਮ ਦੀ ਅਗਲੀ ਮੇਲ ਜਿਹੜੀ ਹੈ ਰਿਜ਼ਵਾਨ ਅਹਿਮਦ ਸਾਹਿਬ ਨੇ ਲਿਖੀ ਹੈ। ਲਿਖਦੇ ਨੇ ਕਿ ਮੋਹਤਰਮ ਸੁਲੇਮਾਨ ਸਾਹਿਬ, ਮੇਰੇ ਛੋਟੇ ਭਾਈ ਨੂੰ ਇਨਫਰਟੈਲਿਟੀ ਦੀ ਪ੍ਰੋਬਲਮ ਹੈ, 7 ਸਾਲ ਹੋ ਗਏ ਨੇ, ਬਹੁਤ ਇਲਾਜ ਕਰਵਾਇਆ ਲੇਕਿਨ ਖੁਸ਼ੀ ਦੀ ਉਮੀਦ ਨਜ਼ਰ ਨਹੀਂ ਆਉਂਦੀ। ਹੁਣ ਇੱਕ ਆਖਰੀ ਉਮੀਦ ਤੁਹਾਡੇ ਹਵਾਲੇ ਨਾਲ ਮੈਨੂੰ ਮਿਲੀ ਹੈ ਜੋ, ਔਰ ਮੈਂ ਤੁਹਾਨੂੰ ਮੇਲ ਕਰ ਰਿਹਾ ਵਾਂ। ਇਹਦੇ ਨਾਲ ਹੀ ਮੈਂ ਮੈਡੀਕਲ ਰਿਪੋਰਟਸ ਵੀ ਤੁਹਾਨੂੰ ਕਰ ਰਿਹਾ ਵਾਂ। ਇਹਨਾਂ ਰਿਪੋਰਟਸ ਦੀ ਰੋਸ਼ਨੀ ਵਿੱਚ ਮੈਨੂੰ ਮਸ਼ਵਰਾ ਦਿਓ ਕਿ ਇਸ ਬਿਮਾਰੀ ਦੀ ਟ੍ਰੀਟਮੈਂਟ ਹੋ ਸਕਦੀ ਹੈ।
3: ਰਜ਼ਵਾਨ ਭਾਈ, ਮੈਂ ਤੁਹਾਡੇ ਭਾਈ ਦੀ ਰਿਪੋਰਟਸ ਵੇਖੀਆਂ ਨੇ। ਮੇਰੇ ਭਾਈ, ਮੈਂ ਆਪਣੇ ਤਵੀਲ ਤਿੱਬੀ ਕੈਰੀਅਰ ਦੇ ਦੌਰਾਨ ਇਸ ਕਿਸਮ ਦੇ ਹਜ਼ਾਰਾਂ ਮਰੀਜ਼ਾਂ ਨੂੰ ਆਪਣੇ ਹਰਬਲ ਟ੍ਰੀਟਮੈਂਟ ਦੇ ਜ਼ਰੀਏ ਅਲਹਮਦੁਲਿਲਾ ਸਿਹਤਯਾਬ ਹੁੰਦਿਆਂ ਵੇਖਿਆ ਹੈ। ਲਿਹਾਜ਼ਾ ਤੁਸੀਂ ਕਿਸੇ ਵੀ ਦਿਨ ਆਪਣੇ ਭਾਈ ਨੂੰ ਦਵਾਖਾਨੇ 'ਤੇ ਲਿਆਓ ਤਾਂ ਕਿ ਮੈਂ ਉਹਨਾਂ ਦੇ ਤਬਈ ਮਜ਼ਾਜ ਤੋਂ ਆਗਾਹ ਹੋ ਕੇ ਉਹਨਾਂ ਲਈ ਮੌਜੂਦ ਅਤੇ ਮੁਕਤਸਰ ਕਿਸਮ ਦੀ ਦਵਾ ਤਜਵੀਜ਼ ਕਰ ਸਕਾਂ। ਇਨਸ਼ਾਅੱਲਾ ਇਨਫਰਟੈਲਿਟੀ ਦੀ ਇਹ ਬਿਮਾਰੀ ਬਿਲਕੁਲ ਠੀਕ ਹੋ ਜਾਏਗੀ,
2: ਇਨਸ਼ਾਅੱਲਾ ਤਾਲਾ ਜੀ। ਕਿਉਂ ਨਹੀਂ ਜੀ ਮੋਹਤਰਮ, ਤੁਸੀਂ ਮੇਲ ਦਾ ਜਵਾਬ ਸੁਣਿਆ, ਉਮੀਦ ਹੈ ਕਿ ਤੁਸੀਂ ਪ੍ਰੋਫੈਸਰ ਸੁਲੇਮਾਨ ਸਾਹਿਬ ਦੇ ਮਸ਼ਵਰੇ 'ਤੇ ਅਮਲ ਵੀ ਕਰੋਗੇ। ਸੁਲੇਮਾਨ ਸਾਹਿਬ, ਪ੍ਰੋਗਰਾਮ ਦੀ ਅਗਲੀ ਮੇਲ ਹਾਜ਼ਰ ਹੈ ਜਿਹੜੀ ਅਨਵਰ ਅਲੀ ਸਾਹਿਬ ਨੇ ਤਹਿਰੀਰ ਕੀਤੀ ਹੈ।
3: ਜੀ ਜੀ,
2: ਅਨਵਰ ਸਾਹਿਬ ਕਹਿੰਦੇ ਨੇ ਕਿ ਜਨਾਬ ਸੁਲੇਮਾਨ ਸਾਹਿਬ, ਮੇਰੀ ਉਮਰ 28 ਸਾਲ ਹੈ ਲੇਕਿਨ ਮੈਂ 58 ਸਾਲ ਦਾ ਨਜ਼ਰ ਆਉਂਦਾ ਵਾਂ, ਕਿਉਂਕਿ ਮੇਰੇ ਵਾਲ ਇੰਨੇ ਝੜ ਗਏ ਨੇ ਕਿ ਦਰਮਿਆਨ ਵਿੱਚ ਟਿੱਕੀ ਬਣ ਗਈ ਹੈ ਅਤੇ ਮੇਰੀ ਉਮਰ ਦੇ ਮੁੰਡੇ ਮੈਨੂੰ ਅੰਕਲ ਕਹਿੰਦੇ ਨੇ। ਠੀਕ ਹੋ ਗਿਆ ਸੁਲੇਮਾਨ ਸਾਹਿਬ, ਕਹਿੰਦੇ ਹਨ ਕਰੀਬ ਮੇਰੀ ਸ਼ਾਦੀ ਹੋਣ ਵਾਲੀ ਹੈ, ਮੈਂ ਬਹੁਤ ਪਰੇਸ਼ਾਨ ਹਾਂ, ਬੜੀ ਮਿਹਰਬਾਨੀ ਮੇਰੇ ਲਈ ਕੁਝ ਇਹੋ ਜਿਹਾ ਆਇਲ ਜਾਂ ਦਵਾਈ ਪਾਰਸਲ ਫਰਮਾ ਦਿਓ ਜਿਹਦੇ ਨਾਲ ਮੇਰੇ ਬਕਾਇਆ ਵਾਲ ਡਿੱਗਣ ਤੋਂ ਬਚ ਜਾਣ ਅਤੇ ਨਵੇਂ ਵੀ ਉੱਗਣ।
3: ਬੇਟਾ ਜੀ, ਮੈਨੂੰ ਹੈਰਾਨੀ ਇਸ ਗੱਲ ਦੀ ਹੈ ਕਿ ਤੁਸੀਂ ਇੰਨੇ ਅਰਸੇ ਤੱਕ ਆਪਣੇ ਵਾਲਾਂ ਨੂੰ ਡਿੱਗਦਿਆਂ ਵੇਖ ਰਹੇ ਹੋ ਅਤੇ ਜਦੋਂ ਦਰਮਿਆਨ 'ਚ ਟਿੱਕੀ ਬਣ ਗਈ ਅਤੇ ਫਿਰ ਤੁਹਾਨੂੰ ਯਾਦ ਆਇਆ ਕਿ ਇਹਦੀ
2: ਰੋਕਥਾਮ।
3: ਬੇਟਾ ਜੀ, ਹੁਣ ਤੁਸੀਂ ਤੋਜੋ ਨਾਲ ਟ੍ਰੀਟਮੈਂਟ ਜਾਰੀ ਰੱਖੋ ਅਤੇ ਇਨਸ਼ਾਅੱਲਾ ਸ਼ਾਦੀ ਤੋਂ ਪਹਿਲਾਂ ਤੁਹਾਡੇ ਸਾਰੇ ਮੌਜੂਦਾ ਵਾਲ ਇਨਸ਼ਾਅੱਲਾ ਮਹਿਫੂਜ਼ ਹੋ ਜਾਣਗੇ ਅਤੇ ਜਦੋਂ ਬਕਾਇਆ ਵਾਲ ਡਿੱਗਣੇ ਬੰਦ ਹੋ ਜਾਣਗੇ ਅਤੇ ਫਿਰ ਇਹਨਾਂ ਦੀ ਲੈਂਥ 'ਚ ਇਜ਼ਾਫਾ ਹੋ ਜਾਏਗਾ ਅਤੇ ਡਿੱਗੇ ਹੋਏ ਵਾਲਾਂ ਦੀ ਜਗ੍ਹਾ ਕੁਝ ਨਵੇਂ ਵਾਲ ਵੀ ਪੈਦਾ ਹੋਣਗੇ। ਬੇਟਾ ਜੀ, ਤੁਸੀਂ ਤਜਵੀਜ਼ ਕਰਦਾ ਖੁਰਾਕ ਲੈਣੀ ਹੈ ਅਤੇ ਪਾਸਲ ਕਰਦਾ ਜੜੀ ਬੂਟੀ ਆਇਲ ਵਾਲਾਂ ਦੀ ਜੜ੍ਹਾਂ 'ਚ ਲਗਾਉਣਾ ਹੈ। ਇਹਦੇ ਨਾਲ ਖੁਸ਼ਕੀ ਸਿਕਰੀ ਦੂਰ ਹੋਵੇਗੀ, ਵਾਲਾਂ 'ਤੇ ਮਸਾਮਾਤ ਖੁੱਲ੍ਹ ਜਾਣਗੇ ਅਤੇ ਵਾਲਾਂ ਦੀ ਜੜ੍ਹਾਂ ਮਜ਼ਬੂਤ ਹੋ ਜਾਣਗੀਆਂ ਅਤੇ ਇਨਸ਼ਾਅੱਲਾ ਨਵੇਂ ਵਾਲਾਂ ਦੀ ਗਰੋਥ ਵੀ ਹੋਵੇਗੀ ਜਿਹਦੇ ਨਾਲ ਤੁਸੀਂ ਆਪਣੀ ਅਸਲ ਉਮਰ ਦੇ ਨੌਜਵਾਨ ਨਜ਼ਰ ਆਓਗੇ,
2: ਇਨਸ਼ਾਅੱਲਾ ਤਾਲਾ ਜੀ। ਕਿਉਂ ਨਹੀਂ? ਲਓ ਜੀ ਅਨਵਰ ਸਾਹਿਬ, ਪ੍ਰੋਫੈਸਰ ਸੁਲੇਮਾਨ ਸਾਹਿਬ ਨੇ ਤੁਹਾਡਾ ਮਸਲਾ ਹੀ ਸੋਲਵ ਕਰ ਦਿੱਤਾ ਹੈ, ਹੁਣ ਤੁਸੀਂ ਟੈਨਸ਼ਨ ਨਹੀਂ ਲੈਣੀ, ਇਨਸ਼ਾਅੱਲਾ ਤਾਲਾ ਤੁਸੀਂ ਸਮਾਰਟ ਅਤੇ ਹੈਂਡਸਮ ਦੁਲਾ ਨਜ਼ਰ ਆਓਗੇ। ਸੁਲੇਮਾਨ ਸਾਹਿਬ, ਮੇਲ ਔਰ SMS ਬਾਕੀ ਨੇ ਲੇਕਿਨ ਪ੍ਰੋਗਰਾਮ ਦਾ ਵੇਲਾ ਮੁੱਕ ਗਿਆ ਜੀ, ਲਿਹਾਜ਼ਾ ਮੈਂ ਤੁਹਾਡੀ ਸ਼ੁਕਰ ਗੁਜ਼ਾਰ ਹਾਂ ਕਿ ਤੁਸੀਂ ਆਪਣੀ ਬੇਪਨਾਹ ਸਮਾਜੀ ਅਤੇ ਤਿੱਬੀ ਮਸਰੂਫੀਅਤ ਦੇ ਬਾਵਜੂਦ ਸਾਡੇ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ ਅਤੇ ਆਪਣੀ ਮਾਹਿਰਾਨਾ ਰਾਏ ਤੋਂ ਨਵਾਜ਼ਿਆ, ਤੁਹਾਡਾ ਬਹੁਤ ਬਹੁਤ ਸ਼ੁਕਰੀਆ।
3: ਸਹਿਮਾ ਜੀ, ਤੁਹਾਡਾ ਅਤੇ ਪ੍ਰੋਗਰਾਮ ਦੀ ਸਾਰੀ ਟੀਮ ਦਾ, ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ
2: ਜੀ, ਬੜੀ ਮਿਹਰਬਾਨੀ। ਸੁਣੇ ਭੈਣ ਭਰਾ, ਰੱਬ ਨਾ ਕਰੇ ਜੇ ਤੁਸੀਂ ਕਿਸੇ ਤਿੱਬੀ ਮਸਲੇ ਨੂੰ ਫੇਸ ਕਰ ਰਹੇ ਹੋ ਤਾਂ ਵਕਤ ਜ਼ਾਇਆ ਨਾ ਕਰੋ, ਬਲਕਿ ਫੌਰਨ ਹੀ ਪਾਕਿਸਤਾਨ ਦੇ ਮਾਇਨਾਜ਼ ਤਬੀਬ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਨਾਲ ਰਾਬਤਾ ਕਰੋ ਅਤੇ ਰਾਬਤੇ ਲਈ ਸਾਡਾ ਪਤਾ ਅਤੇ ਫੋਨ ਨੰਬਰ ਇਹ ਵੇ। ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਿਲ ਮਿਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 042-377-27-160 ਯਾਨੀ 042-377-27-160 ਮੋਬਾਈਲ ਨੰਬਰ ਹੈ 03004142608 ਯਾਨੀ 03004142608 ਅਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com ਇਹਦੇ ਨਾਲ ਹੀ ਆਪਣੀ ਮੇਜ਼ਬਾਨ ਸਾਇਮਾ ਨੂੰ ਇਜਾਜ਼ਤ ਦਿਓ, ਅਗਲੇ ਪ੍ਰੋਗਰਾਮ ਵਿੱਚ ਫਿਰ ਮਿਲਾਂਗੇ, ਉਸ ਵੇਲੇ ਤੱਕ ਰੱਬ ਰਾਖਾ।